0: ਹੋਇਆ, ਇਸ ਲਈ ਇਹ ਫਿਲਮ ਅੱਜ ਵੀ ਕਿਸੇ ਵੀ ਤਰ੍ਹਾਂ ਦੀ ਬਿਨਾਂ ਪਾਉਣ ਦੀ ਗੁਰਦੁਆਰਾ ਸਾਹਿਬ ਵਿੱਚ ਦਿਖਾਈ ਜਾ ਰਹੀ ਹੈ।
1: On September 6, 1995, Jaswant Singh Kalra was abducted.

ਫੈਂਡਰ ਬੰਦਾ ਘਰ ਦੇ ਵਿੱਚੋਂ ਚੱਕਿਆ ਜਾਵੇ, ਫਿਰ ਕੇਸ ਦੇ ਵਿੱਚ ਐਵੀਡੈਂਸ ਵੀ ਹਰ ਤਰ੍ਹਾਂ ਦਾ ਹੈਗਾ ਸੀ, ਫਿਰ ਵੀ ਜਿਹੜੀ ਹੈ ਸਜ਼ਾ, ਇਹ ਤਾਂ ਬਹੁਤ ਹੀ ਅੱਖਾਂ ਪੂੰਝਣ ਵਾਲੀ ਗੱਲ ਹੈ।